ਇੱਛਾ ਜੋਤਿਪਾਲ ਦਸਮ ਸੇ ਤਿਸਾਏ ਸਿਤੇ ਦਸਮ ਸੇ ਅਸੂ ਹਤ ਦਕਵਾ ਜੀਵਤੁਨਤ ਸ਼੍ਰੀਲੰਕਾ ਸਿਨੇਮਾ ਗੀਤੇ ਅਮਰਨੀਯ ਰਾਜੂ ਲੇਸ ਸਲਕਨ ਜਨ ਹੁਰਦੇ ਦੇ ਅਮਰਨੀਯ ਮ ਗਾਇਕ ਓਗੇ ਮੁਰਦੂ ਸੁਵੰਦ ਦਿਨ ਸਤਵਾ ਬਾਵੇ ਫਿਰਨੂ ਹੰਡ ਸ਼੍ਰੀਲੰਕਾ ਸੰਗੀਤੇ ਅਸਮ ਸਮ ਸਟਾਨਕ ਤੇਬੂ ਸਿਨੇਮਾ ਗੀਤ ਤੁੰਦਾਗਰ ਅਧਿਕ ਪ੍ਰਮਾਣ ਗਾਇਨਾ ਕਲ ਓਹੁ ਓਬ ਮਾਹਟ ਦੁਨ ਸਨੇਹਸ ਸਾਂਦ ਕੀ ਨਿਸੰਦ ਕੀ ਮਗੇ ਰਾਮਨ ਕੇ ਓਬਟ ਮਗੇ ਆਦਰਿਵੈਨ ਗੀਤ ਅਦਤ ਜਨਪ੍ਰਿਯ ਓਗੇ ਹੰਡਟ ਤਿਬੂ ਸੁਵੰਦ ਸੰਵੇਦੀ ਸਤਿਯ ਮਨੁਸਕੇਮ ਪਿਰਨੂ ਜਨਤਾਓਗੇ ਸਿੱਧਿਨਾ ਗਤ ರೂಪವಾಹಿನಿ ಸಿನಿಮಾವ ವೇದಿಕಾ ಸಂಗೀತ ಸೇಲುಮ ಶೇಸ್ತ್ರವಳ ಸುವಿಶೇಷಿ ಸಟಾನ ಕೌತಬಾತಿ ಬೆನು ಜ್ಯೋತಿಪಾಲಿಗೆ ಗೀತ ಅಸನವಿಟ ಅದಟ ಸಿತಟ ಸೋಯಕ್ ಮತಕ ಸೋಂದಕ್ ಸಹ ಅಮರಣೀಯ ಸಂಗೀತ ರಸಯಕ್ ಲಭಿನೋ